ਕੋਬਾ ਕੁਦਿਨੇ ਵਾਹਕ ਮੇਤੇ ਨਿਮਿਫੇ ਵਾਹਕ ਨਿਮੁਣੇ ਰੁਕੀਨੇ ਮਿਵੀ ਐਮੇ ਵਹੁਂ ਗੁਰਾ ਗਾੜੀ ਫਰਵਾਤਰੀ ਵੀ ਏਦੋ ਫਰਵਾਤਰੀ ਮਹੁਰੀ ਹਾ ਉਫਲੇ ਮਿਲਿਬੁਣੀ ਕੋਚਕਾ ਗੁਰਾ ਯਦੋ ਐਮ ਤਿਕੁਦਿ ਵਿਸਵਾਣੇ ਏ ਕੁਰਾ ਕਮੇ ਵਿਹਸ ਰਾਂਗਲ ਕੁਰਵੇ ਤੋ ਬਲੰ ਏ ਦਾਤਨਕ ਗਾੜੀ ਨੁਜੇ ਫਰਵਾਤਰੀ ਕਮਾਇ ਕੁ ਦੇਵੇ ਤੋ ਬਲੰ ਇੰਗੇ ਏਰੁ ਇਰਾਦ ਕੁਰਵਿਆ ਹੁਰੀ ਹਾ ਕਮੇ ਵਿਸ ਰਾਂਗਲਵਾਨ ਮਿਹਫਤਾ ਗਮਿਗੇਨਿਸ ਤੇ ਵਾਹਕ ਕੁਲਮਗ ਬੈਵਰਵੀ ਮੁਹੰਮਦ ਸ਼ਾਫੀ ਸ਼ਫੀਕ ਮੂਸਾ ਰਸ਼ਮਾਨ ਨਾਇਮ ਰਮਲਾ ਇਬ੍ਰਾਹਿਮ ਆਦਿ ਫਾਤਮ ਸ਼ਿਫਾ ਦੇ ਮਿਹਫਤਾ ਗੇ ਫਾਤਮ ਤੇ ਵਕੀ ਵਲਨੀ ਇਰਾਦ ਕੁਰਵਿਆ ਅੰਨਾ ਹਫਤਾ ਗਤੀ ਕੁਦਨਾ ਬਦਲ ਵਲਨ ਮੁੜਿੰਗ ਆਵਾ ਕੈ ਕੈਕੋ ਅਸਲਾਮ ਅਲੈਕੁਮ।